ਬਈਸੀ ਦੁੱਖ ਕਿਨਾਸ ਮਾਯੂਨੀ ਕਦੋ ਜੁਗੀ ਤੰਗ ਤਰੋ ਚੀਜ਼ ਨਹੀਂ ਹੋ ਦੁੱਖ ਅੱਜ ਤਾਂ ਤੁਹਾਨੂੰ ਦੁੱਖੀ ਨਾ ਨੂੰ ਪ੍ਰਦੇਸ਼ ਹੋ ਖਾਸ ਖਾਸ ਖਬਰ ਸਾਰੂ ਬਾਰੇ ਜਾਣਕਾਰੀ ਕਿ ਤੁਮ ਨਹੀਂ ਹੋ ਬਈਸੀ ਖਿਆਲ ਤੱਕ ਕਿ ਬਈ ਤੁਰੋ ਦੇਸ਼ੂ ਘੁੰਮੋ ਤੁਰੋ ਸੋਨੀਸ਼ੂਆ ਯੋਗ ਦਿਵਸ ਜੋ ਉਤਸਾਹ ਰੰਗ ਏਕੇ ਮੁਨਿਆ ਤੋ ਨਹੀਂ ਹੋ ਜੋ ਮੌਕਾ ਦੇਣ ਖਿਆਲ ਤੱਕ ਕਿ ਬਈ ਦੇਸ਼ ਰੰਗ ਏਕੇ ਵਿਦੇਸ਼ੂ ਘੁੰਮੋ ਜੋ ਗਰਬ ਕਾਰਿਕ੍ਰਮ ਨਹੀਂ ਤੁਰੋ ਜੋ ਬਤਾਊ ਜਾਣਕਾਰੀ ਕੀ ਸੀ ਨਹੀਂ ਹੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸ ਤੁਰੋ ਪੱਛਮ ਬੰਗਾਲੋ ਜੋ ਹੁਗਲੀ ਦੰਗ ਜ਼ਿਲ੍ਹਾ ਹੋ ਖਿਆਲ ਤੱਕ ਵੀ ਤਾਰਕੇਸ਼ਵਰ ਦੰਗ ਮੈਂ ਪ੍ਰਧਾਨ ਮੰਤਰੀ ਜੀ ਸ ਕਿਸਾਨ ਸਨਮਾਨ ਨਿਧੀ ਚੂ ਨਿਜ਼ਉ ਸ਼ੁਮ ਕਿਸ਼ਤ ਲਈ ਜਾਰੀ ਲੰਛੀ ਅਨੇ ਨਿਸ ਖਿਆਲ ਤੱਕ ਕਿ ਵੀ ਡੀ ਵੀ ਟੀ ਚੂ ਤਹਿਤ ਪ ਕਰੋੜਸ ਨਿਜ਼ਉ ਪ ਲੱਖ ਕਬੋਦੀ ਲਾਭਾਰਥੀ ਕਿਸਾਨ ਰੰਗ ਏਕੇ ਏਕੇ ਖਾਤੋ ਕੁਮੋ ਸਾਰੇ ਹਜ਼ਾਰ ਸਰਾਏ ਰਾਓ ਪੰਜਾ ਕਰੋੜ ਰੁਪਿਆ ਕਬੋਦੀ ਹਸਤਾਂਤਰਿਤ ਲੰਛੀ ਜੋ ਮੌਕਾ ਦੇਣ ਅਨੇ ਨਿਸ ਮੀਗਾ ਨੂੰ ਸੰਬੋਧਿਤ ਲਾਨੋ ਲੋਸ਼ਿਤ ਕਿ ਬਈ ਹੁਣ ਸਰਕਾਰੀ ਯੋਜਨਾਓ ਫਾਇਦਾ ਸਿੱਧਾ ਲਾਭਾਰਥੀ ਤੱਕ ਪੁੱਜੋ ਦੂਰੋਂ ਜੋ ਬਤਾਊ ਜਾਣਕਾਰੀ ਕੀ ਸੀ ਅਨਿੰਦ ਸਿੰਘਸ਼ੀਤ ਕਿ ਬਈ ਨਿਜ਼ਉ ਈਦ ਜੂਨ ਮਿਆਂ ਅੰਤਰਰਾਸ਼ਟਰੀ ਯੋਗ ਜੋ ਵੈਸ਼ਵਿਕ ਉਤਸਵ ਕੁਮੋ ਸਹਿਭਾਗਿਕਤਾ ਸੁਨਿਸ਼ਚਿਤ ਲਾਨੂ ਤਾਂ ਇਸ ਆਹਵਾਨ ਲੰਛੀਤ ਨਹੀਂ ਹੋ ਦੇਂਚੀ ਖਿਆਲ ਤੱਕ ਕਿ ਬਈ ਵਿਕਸਿਤ ਵਾਈਬ੍ਰੈਂਟ ਵਿਲੇਜ ਕਾਰਿਕ੍ਰਮ ਤਹਿਤ ਨਿਸ਼ਾਜ਼ਾਰ ਨਿਜ਼ਉ ਟੂਕਸੂ ਤਹਿਤ ਦੇਸ਼ੂ ਜੋ ਵਿਭਿੰਨ ਰਾਜਿਓ ਕੁਮੋ ਯੁਵਾ ਪ੍ਰਤੀਨਿਧ ਸਪੀਤੀ ਦੇਸ਼ਾਂ ਚੂ ਭ੍ਰਮਣ ਲੰਛੀਤ ਨਹੀਂ ਹੋ ਦੰਗਸੂ ਸੰਸਕ੍ਰਿਤੀ ਰੰਗ ਏਕੇ ਪਰੰਪਰਾ ਰੰਗ ਏਕੇ ਸਥਾਨੀ ਜੀਵਨੋ ਜਾਣਕਾਰੀ ਉਂਛੀ ਨਹੀਂ ਹੋ ਜੋ ਮੌਕਾ ਦਿਨ ਆਈ ਟੀ ਬੀ ਪੀ ਰੰਗ ਏਕੇ ਯੁਵਾ ਰੰਗ ਏਕੇ ਸਤਰ ਦਿਨ ਸਰੀਰਿਕ ਪ੍ਰਸ਼ਿਕਸ਼ਣ ਰੰਗ ਏਕੇ ਏਕੇ ਆਤਮ ਰਕਸ਼ਾ ਰੰਗ ਏਕੇ ਜੁੜਨ ਨੂੰ ਤਾਂ ਇਸ ਵਿਸ਼ੇਸ਼ ਪ੍ਰਸ਼ਿਕਸ਼ਣ ਲਈ ਰਹਿਸ਼ੀ ਦੇਂਚੀ ਵੈਸੇ ਸਰਕਾਰ ਪ੍ਰਦੇਸ਼ ਹੁਕਮੋ ਰਾਓ ਨਿਨੀਜ਼ਉ ਸੀਤ ਸਕੂਲ ਪੰਗ ਸੀ ਬੀ ਐੱਸ ਈ ਚੂ ਸੰਬੰਧਿਤ ਲੰਛੀ ਦੀ ਹੋ ਜੋਰ ਸ਼ਿਮਲਾ ਚੂ ਤੇ ਮੈਂ ਨਿਜ਼ਉ ਪ ਸਕੂਲ ਸ਼ਾਮਿਲ ਦੂਰ ਹੋ ਜੋ ਬਤਾਊ ਜਾਣਕਾਰੀ ਕੀ ਸੀ ਨਹੀਂ ਹੋ ਸ਼ਿਕਸ਼ਾ ਮਹਿਕਮਾ ਮੁਤਾਬਿਕ ਸੀ ਬੀ ਐੱਸ ਈ ਚੂ ਜੋ ਸੰਬੰਧ ਹੋ ਸਕੂਲੋ ਖਿਆਲ ਤੱਕ ਕਿ ਬਈ ਯੋਜਮੂ ਕਲਾ ਸੰਸਕ੍ਰਿਤੀ ਰੰਗ ਏਕੇ ਸੰਚਾਰ ਕੌਸ਼ਲ ਸੂਚਨਾ ਪ੍ਰੌਦਯੋਗਿਕੀ ਰੰਗ ਏਕੇ ਜੀਵਨ ਕੌਸ਼ਲ ਦੇਸਕੇ ਖਾਸ ਤੌਰ ਦਿਨ ਜੋਰ ਸ਼ਿਸ਼ਿਤ ਨਹੀਂ ਹੋ ਜੋ ਪਹਿਲ ਦਿਨ ਸਰਕਾਰੀ ਵਿਦਿਆਲਿਓ ਕੁਮੋ ਆਧੁਨਿਕ ਸ਼ਿਕਸ਼ਾ ਸੁਵਿਧਾ ਉਪਲਬਧ ਹਾਚੋ ਰੋ ਜੋ ਬਤਾਊ ਜਾਣਕਾਰੀ ਕੀ ਸੀ ਨਹੀਂ ਹੋ ਆਰਥਿਕ ਰੂਪ ਦਿਨ ਖਿਆਲ ਤੱਕ ਕਿ ਬਈ ਕਸ਼ਾ ਨੂੰ ਕਮਜ਼ੋਰ ਪਰਿਵਾਰ ਉਛਾਨ ਦੇ ਰਾਸ਼ਟਰੀ ਸਤਰ ਦਿਨ ਪ੍ਰਤੀਸਪਰਧਾ ਲੰਨੂ ਤਾਂ ਇਸ ਵਾਲ ਦਮ ਨੇ ਕਿ ਜੋ ਮੌਕਾ ਪੁਰੇ ਤੋਂ ਜੋ ਬਤਾਊ ਜਾਣਕਾਰੀ ਕੀ ਸੀ ਬੈਸੀ ਦਿਨ ਚ ਖਿਆਲ ਤੱਕ ਕਿ ਬਈ ਦੇਸ਼ ਵਿਦੇਸ਼ ਘੁੰਮੋ ਖਿਆ ਕਿ ਵਿਭਿੰਨ ਸ਼ਹਿਰੋਂ ਘੁੰਮੋ ਤੁਰੋ ਨੀਟ ਯੂ ਜੀ ਸੀ ਨੀਟ ਟੂ ਜੋ ਯੂ ਜੀ ਪੁਨਰ ਪ੍ਰੀਕਸ਼ਾ ਕੜੀ ਸੁਰੱਕਸ਼ਾ ਮਜਾ ਘੁੰਮੋ ਹਾਚੋ ਦੂਨੀ ਹੋ ਜੋ ਪ੍ਰੀਕਸ਼ਾ ਘੁੰਮੋ ਕਰੀਬਨ ਨਿਜ਼ਉ ਨਿਸ਼ ਲੱਖ ਕਾ ਉਮੀਦਵਾਰ ਜੋ ਸ਼ਾਮਿਲ ਹਾਚੋ ਦੂਰੋਂ ਜੋ ਬਤਾਊ ਜਾਣਕਾਰੀ ਕੀ ਸੀ ਨਹੀਂ ਹੋ ਕੇਂਦਰੀ ਸ਼ਿਕਸ਼ਾ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਜੀ ਸਰ ਨੀਟ ਇਮਤਿਹਾਨ ਰਾਨੋ ਛਾ